ਹਕੇਮ ਸ਼ਾਕਤ ਗਾਲ ਨਾਨਕ ਤੇ ਮਗੂ ਜੁਲੇ ਕੇਤੀ ਜੁਤੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।